0: ਜਾਣਦਾ ਨੀ ਮੈਨੂੰ, ਨੇਹਾ ਕੱਕੜ ਆ ਮੈਂ।
1: ਕੱਕੜ ਹੂੰ ਮੈਂ, ਕਿਆ ਬਾਤ ਹੈ। ਹਾਰਡ ਸਟਾਈਲ ਰੋਮਾਂਟਿਕ ਸੌਂਗ ਥਰੂ ਲਵ।